0: ਹੋਇਆ ਜਦ ਆਪਾਂ ਵੀ ਮੰਨ ਲਓ ਜੇ ਸਰਕਾਰ ਕੀ ਜੀ ਯੋਜਨਾ ਹੈ ਨਾ ਵੀ ਕਮਾਈ ਨੂੰ ਮੰਨ ਲਓ ਰਿਣ ਲੈ ਕੇ ਔਰ ਵੀ ਨਕਾਮ ਨਾ ਗਏ ਵੀ ਬੜਾ ਸਕਾਂ ਇੱਕ ਦੋ ਪਸ਼ੂ ਤੋਂ ਆਪਣਾ ਜੇ ਕੋ ਜਗ੍ਹਾ ਕਿਸਾਨ ਬੈਣ ਬਾਈ ਸਗਲਾ ਰੱਖੇ ਕੋਈ ਇੱਕ ਰੱਖੇ ਕੋਈ ਦੋ ਰੱਖੇ ਔਰ ਇਮ ਕੀ ਹੋਇਆ ਕਿ ਜੇ ਮੰਨ ਲਓ ਆਪਾਂ ਪਾਂਚ ਸ਼ੁਰੂ ਕਰੇ ਉਹਨੇ ਜੇ ਆਪਾਂ ਮੰਨ ਲਓ ਡੇਰੀ ਵਿਵਸਾਇ ਪਾਂਚ ਪਸ਼ੂ ਵੀ ਸ਼ੁਰੂ ਕਰ ਦੀ ਉਹਨੇ ਤੋ ਜੂ ਹੀ ਆਪਣੋ ਜੇ ਮੰਨ ਲਓ ਪਾਂਚ ਗਾਏ ਲੈ ਯਾਰ ਪਾਂਚ ਗਾਏ ਆਪਣੀ ਬੈੜੀ ਹੀ ਔਰ ਮੰਗ ਪਾਂਚਾਂ ਦੇ ਨੀਚੇ ਹੀ ਬਛੜੀ ਹੀ ਤੋ ਬਈ ਧੀਰੇ ਧੀਰੇ ਮੰਨ ਲਓ ਆਪਾਂ ਬੜੀ ਖੁਰਾਕ ਦੇਗੀ ਪਾਲੀ ਤੋ ਮੰਨ ਲਓ ਤੀਨ ਸਾਲ ਕੇ ਬਾਅਦ ਕੇ ਮੈਨੂੰ ਦੇਖੋ ਬਈ ਆਪਣੀ ਗਾਏ ਬਈ ਵੀ ਗਾਏ ਬਣ ਜੇ ਸੀ ਤੋ ਅਭੀ ਕੇ ਬਾਅਦ ਮੈਂ ਆਪਣੋ ਜੋ ਪਸ਼ੂ ਧਨ ਹੈ ਵੋ ਆਟੋਮੈਟਿਕ ਹੀ ਧੀਰੇ ਧੀਰੇ ਡੇਰੀ ਵਿਵਸਾਇ ਮੈਂ ਬਢਤੋ ਜਾਗੋ ਆ ਗਏ ਤੋ ਇਮ ਘਟੇ ਨੁਕਸਾਨ ਕੋ ਨਹੀਂ ਔਰ ਦੂਧ ਕੀ ਜਿਹੀ ਮੰਗ ਕੀ ਜੇ ਬਾਤ ਕਰਨ ਅਰਜੁਨ ਭਾਈ ਤੋ ਦੂਧ ਇੱਕ ਇਹਾਂ ਕੋ ਮੰਨ ਲਓ ਜਿਹੀ ਜ਼ਰੂਰਤ ਹੈ ਇੱਕ ਰੋਜ਼ਾਨਾ ਕੀ ਜ਼ਰੂਰਤ ਹੈ ਆਪਣੇ ਜੀਵਨ ਕੇ ਮਹੀਨੇ ਔਰ ਇੱਕ ਪੂਰਤੀ ਹੈ ਨਾ ਬਾਬੀ ਦੇਖੋ ਘਟਨ ਘਟਾ ਅਬ ਇਹ ਲਾਗ ਰਹੀ ਹੈ ਕਿ ਜੋ ਦੁੱਧ ਉਤਪਾਦਨ ਹੋ ਰਹੇ ਨੇ ਵੋ ਪੂਰੋ ਕੋ ਪੂਰੋ ਖਪਤ ਹੋ ਰਹੀ ਹੈ ਇਹ ਤੋ ਇਹ ਲਾਗ ਰਹੇ ਹੋ ਨਹੀਂ ਕਿ ਵੀ ਆਪਾਂ ਮੰਨ ਲਓ ਦੁੱਧ ਕੋ ਵਿਵਸਾਇ ਬਢਾਵਾਂਗਾ ਨਾ ਤੋ ਵੀ ਇੱਕ ਮਹੀਨੇ ਕਰੇ ਮੰਦੀ ਕੀ ਕੋਈ ਜ਼ਿਆਦਾ ਸੰਭਾਵਨਾ ਹੈ ਕੋ ਨਹੀਂ ਔਰ ਆਜ ਵੀ ਕੀ ਹੈ ਅਰਜੁਨ ਭਾਈ ਲੋਕ ਹੈ ਨੇ ਬੈ ਬਾਕੀ ਆ ਇੱਛਾ ਰਹੇ ਕਿ ਵੀ ਕੋਈ ਬੁੜੀਆ ਡੇਰੀ ਹੋਵੇ ਬੁੜੀਆ ਦੁੱਧ ਦੇਣ ਵਾਲਾ ਆਦਮੀ ਹੈ ਜਾਂ ਪਸ਼ੂ ਪਾਲਕ ਜੋ ਕੋ ਅੱਛੋ ਦੁੱਧ ਆਪਾਂ ਦੇ ਦੇ ਤੋ ਵੀ ਕੇ ਲਈ ਲੋਕ ਕੀ ਹੈ ਕਿ ਮੰਨ ਲਓ ਪਾਂਚ ਕਿਲੋਮੀਟਰ ਦੂਰ ਜਾ ਕੇ ਖੁਦ ਵੀ ਦੁੱਧ ਲੈਣ ਦੇ ਹੈ ਜ਼ਰੂਰੀ ਸਮਝੇ ਚਲਾ ਕੇ ਮੰਨ ਲਓ ਲਿਆਓ ਤੋ ਆਪਾਂ ਡੇਰੀ ਵਿਵਸਾਇ ਕੋ ਜੇ ਕੰਮ ਕਰਾਂ ਨੇ ਅਰਜੁਨ ਭਾਈ ਤੋ ਮੇਰੀ ਸਮਝ ਮੈਂ ਕਿ ਹੈ ਕਿ ਉਹ ਆਪਣੇ ਲਈ ਲਾਭ ਕੋ ਸੋਦੋ ਸਾਬਿਤ ਹੋ ਸਕੇ
1: ਸਾਬਿਤ ਹੋ ਸਕੇ ਔਰ ਇੱਕ ਮਨ ਆ ਵੀ ਦੇਖੋ ਕਿ ਜਿਆ ਮੰਨ ਲਓ ਕਈ ਕਿਸਾਨ ਹੈ ਜਿਆ ਮੰਨ ਲਓ ਡੇਰੀ ਕੋ ਕੰਮ ਕਰ ਰਿਹਾ ਹੈ ਤੋ ਬੈ ਵੱਡੇ ਸਤਰ ਕੋ ਉੱਪਰ ਦੇਖੋ ਕਿ ਜਿਆ ਮੰਨ ਲਓ ਖਾਦ ਕੋ ਵੀ ਕੰਮ ਕਰ ਰਿਹਾ ਵੀ ਖਾਦ ਕੇ ਸਾਥ ਸਾਥ ਕਈ ਕਿਸਾਨੀਆਂ ਜੋ ਬਾਇਓਗੈਸ ਬੈ ਵੀ ਬਣਾ ਕੇ ਕੰਮ ਕਰ ਰਿਹਾ ਇੱਕ ਕੰਮ ਕੋ ਨਹੀਂ ਜਿਆ ਆਪਾਂ ਸ਼ੁਰੂਆਤ ਕਰਾਂ ਜੀ ਕਮਾਨੀਆਂ ਦੇਖ ਲਿਓ ਕਿ ਆਪ ਤੇ ਬਾਤ ਕਰੀ ਕਬੀਰ ਰਾਖ ਰਖਾਓ ਇੱਕੋ ਸਵਸਥਾ ਕੋ ਅਭਿਆਨ ਹੈ ਜੇ ਕਈ ਵਾਰੀ ਹੈ ਜਾ ਕਬ ਜਿੱਤੇ ਪਸ਼ੂ ਰਾਖ ਸੀ ਜਿੱਤਾ ਪਰ ਸਾਫ਼ ਸੁਥਰਾ ਠਾਣ ਰਾਖ ਸਨ ਆਪਣੇ ਤੋ ਪਸ਼ੂ ਆ ਕੇ ਦੇਖੋ ਇੱਕ ਤੋ ਬਿਮਾਰੀ ਕੋ ਨਹੀਂ ਦੂਸਰੀ ਬਾਤ ਜਿੱਤੋ ਹੀ ਪਸ਼ੂ ਧਨ ਹੈ ਆਪਣੋ ਵੋ ਇੱਕਦਮ ਨਿਰੋਗ ਹੋ ਰਹੇ ਸੀ ਅਰੇ ਨਿਰੋਗ ਹੋ ਰਹੇ ਸੀ ਨਹੀਂ ਤਾਂ ਦਵਾ ਬਾਲਟਿਆ ਭਰ ਕੇ ਵੀ ਦੁੱਧ ਆਪਾਂ ਨੇ ਵਧੀਆ ਦੇ ਸੀ ਕਿਉਂਕਿ ਲਾਲਚ ਕਰ ਜਾਓ ਕਈ ਵਾਰ ਕਹਿ ਕੇ ਦੇਖੋ ਕਿ ਟਾਈਮ ਟਾਈਮ ਪਰ ਮਾਂ ਕਾ ਟੀਕਾ ਕੋਨ ਲਗਵਾਵਾਂ ਟਾਈਮ ਪਰ ਬਾਰਾ ਨੀਰਾ ਕੋਨ ਨਹੀਂ ਟਾਈਮ ਪਰ ਮਾਂ ਖੜਕ ਕੋਨ ਦੇਵਾਂ ਤੋ ਇਹ ਹਾਲ ਕਾ ਕੰਮ ਨਹੀਂ ਅਗਰ ਕੋਈ ਵੀ ਆਦਮੀ ਅਗਰ ਕੋਈ ਵੀ ਵਿਵਸਾਇ ਕਰੇ ਤੋ ਇੱਕ ਹੀ ਬਾਤ ਕੋ ਧਿਆਨ ਰੱਖਿਆ ਕਿ ਸਬਸੇ ਪਹਿਲੀ ਕਿ ਟੀਕਾਕਰਨ ਕਰਾਉਣਾ ਬਹੁਤ ਹੀ ਜ਼ਰੂਰੀ ਹੈ
0: ਟੀਕਾਕਰਨ ਜ਼ਰੂਰੀ ਹੈ
1: ਬਿਮਾਰੀ ਕਦਾ ਜਾ ਇਹ ਕੋਨ ਪਤਾ ਕਿ ਆ ਕਿ ਬਿਮਾਰੀ ਹੋ ਜਾ ਟੀਕਾਕਰਨ ਕਰੇੜੋ ਹੋ ਕੋਨੇ ਤੋ ਆਪਣੋ ਪਸ਼ੂ ਆਪਾਂ ਨੇ ਬਿਰੋ ਰਗੋ ਕਿ ਵੀ ਸਵਸਥ ਹੈ ਟੀਕਾਕਰਨ ਕਰੇੜੋ ਹੈ ਔਰ ਇੱਕ ਅੱਗੇ ਉਹ ਕੰਮ ਹੋਣਾ ਰਹੇ ਤੋ ਵੀ ਕੇ ਬਾਅਦ ਕਾ ਮੈਨੇ ਕਰ ਆਪਾਂ ਇਹ ਦੇਖੋ ਨਿਸਫਿਕਰ ਹੋ ਕੇ ਕੰਮ ਕਰਾ ਤੋ ਇੱਕ ਅਲੱਗ ਬਾਤ ਹੋ ਰਹੀ
0: ਬਿਲਕੁਲ ਬਿਲਕੁਲ ਬਈ ਖੇਤੀਬਾੜੀ ਕਰਨ ਵਾਲਾ ਮੰਨ ਲਿਓ ਆਪਾਂ ਕਿਸਾਨ ਬੈਣ ਬਾਈ ਆਪਣਾ ਜਗ੍ਹਾ ਖੇਤੀਬਾੜੀ ਕੋ ਕੰਮ ਕਰੇ ਵੀ ਕੇ ਸਾਗੇ ਸਾਗੇ ਡੇਰੀ ਵਿਵਸਾਇ ਹੈ ਪਸ਼ੂ ਪਾਲਣ ਕੋ ਕੰਮ ਹੈ ਆਪਾਂ ਬੜਾ ਸਕਾਂ ਹਾਂ ਕਿਉਂਕਿ ਧੀਰੇ ਧੀਰੇ ਕੀ ਹੈ ਕਿ ਅਰਜੁਨ ਬਾਈ ਖੇਤਾਂ ਕੀ ਜਿਹੀ ਜੋਤ ਹੈ ਨੇ ਬਾ ਛੋਟੀ ਹੁੰਦੀ ਜਾ ਰਹੀ ਹੈ ਬਈ ਜੇ ਮੰਨ ਲਿਓ ਇੱਕ ਜੋ ਕਿਸਾਨ ਹੈ ਵੀ ਕੇ ਮੰਨ ਲਿਓ ਪਾਂਚ ਬੇਟਾ ਹੋ ਗਿਆ ਜ਼ਮੀਨ ਵੀ ਕੇ ਮੰਨ ਲਿਓ 20 ਬੀਘਾ ਜ਼ਮੀਨ ਹੀ ਤੋ ਬਾ ਧੀਰੇ ਧੀਰੇ ਵੰਡ ਗਈ ਜੋਤ ਛੋਟੀ ਹੋ ਗਈ ਤੋ ਛੋਟੀ ਜੋਤ ਕੇ ਮਹੀਨੇ ਫਿਰ ਵੋ ਮੰਨ ਲਿਓ ਖੇਤੀਬਾੜੀ ਕੋ ਕੰਮ ਕਰ ਲਿਓ ਤੋ ਬਿਨ ਸਾਗੇ ਕਿਨ ਕੀ ਹੋਰ ਕੰਮ ਕਰਨਾ ਪੜੇਗਾ ਤੋ ਵੀ ਕਮਾਈ ਨਾ ਮੰਨ ਲਿਓ ਆਪਾਂ ਜੇ ਪਸ਼ੂ ਰਾਖ ਕੀ ਜੇ ਡੇਰੀ ਕੋ ਕੰਮ ਕਰਾਂ ਨੇ ਤੋ ਆਪਣੀ ਜੀ ਕੀ ਆਜੀਵਿਕਾ ਹੈ ਨੇ ਬਾ ਆਪਣੀ ਵੀ ਖੇਤੀ ਕੇ ਸਾਗੇ ਚੱਲ ਬੋਗ ਰਹੇ ਆਪਾਂ ਨੇ ਨਾਕੇ ਖੜੇ ਜਾਣੇ ਕੀ ਜ਼ਰੂਰੀ ਗੁਣ ਪੜੇ ਆਪਾਂ ਨੇ ਮੰਨ ਲਿਓ ਗਾਂਵ ਸਹਿਰਗਾ ਨਹੀਂ ਭਾਗਣੋ ਗੁਣ ਪੜੇ ਕਿਉਂਕਿ ਆਪਣੇ ਕੋਲ ਹੀ ਕੰਮ ਹੈ ਵੀ ਕਿ ਖੇਤੀ ਕੇ ਸਾਗੇ ਵੋ ਸ਼ੁਰੂ ਹੋ ਜਾ ਔਰ ਖੇਤੀ ਕੇ ਲੀਏ ਵੀ ਬਾਹਰ ਦੇਖੋ ਇੱਕ ਬਹੁਤ ਬੜੋ ਗਰਵ ਕੋ ਵਿਸ਼ੇ ਹੈ ਉਹ ਹੈ ਕਿ ਬਈ ਆਪਣੇ ਦੇਸ਼ ਕਾ ਜਗ੍ਹਾ ਮੰਨ ਲਓ ਪ੍ਰਧਾਨ ਮੰਤਰੀ ਮਾਨਯ ਨਰਿੰਦਰ ਮੋਦੀ ਜੀ ਹੀ ਮਾਨੇ ਦੇਖੋ ਕ੍ਰਿਸ਼ੀ ਔਰ ਖਾਦਯ ਸੁਰੱਖਿਆ ਕੇ ਖੇਤਰ ਕੇ ਮਾਇਨੇ ਜੋ ਕੋ ਬਹੁਤ ਹੀ ਬੜੀਆ ਜੋ ਕੋ ਉਤਕ੍ਰਿਸ਼ਟ ਯੋਗਦਾਨ ਹੈ ਨੇ ਵੋ ਕਰਨੇ ਕੇ ਲੀਏ AFAO ਹੈ ਵੋ ਇੱਕ ਪ੍ਰਤਿਸ਼ਠਿਤ ਜੋ ਕੋ ਐਗਰੀਕੋਲਾ ਮੈਡਲ ਹੈ ਵੀ ਸਨਮਾਨਿਤ ਕਰੀਏ ਔਰ ਉਹ ਜੋ ਕੋ ਸਨਮਾਨ ਹੈ ਨੇ ਉਹ ਦੇਖੋ ਆਪਣਾ ਜਗ੍ਹਾ ਪ੍ਰਧਾਨ ਮੰਤਰੀ ਜੀ ਨੂੰ ਮਿਲੀਏ ਪਰ ਦੇਖੋ ਪ੍ਰਧਾਨ ਮੰਤਰੀ ਜੀ ਕੇ ਸਾਗੇ ਸਾਗੇ ਆਪਣੋ ਜੋ ਖੇਤੀ ਕਰਨ ਵਾਲੋ ਤਬਕੋ ਹੈ ਆਪਣੋ ਜੋ ਕਿਸਾਨ ਵਰਗ ਹੈ ਵੀ ਕੇ ਲਈ ਦੇਖੋ ਬਹੁਤ ਵੱਡੀ ਬਾਤ ਆ ਕਿਉਂਕਿ ਉਹ ਜੋ ਸਨਮਾਨ ਹੈ ਨਾ ਉਹ ਇੱਕ ਤਰ੍ਹਾਂ ਆਪਣੀ ਕਿਸਾਨਾਂ ਕੋ ਹੀ ਸਨਮਾਨ ਹੈ ਕਿਉਂਕਿ ਆਪਣੇ ਜਗ੍ਹਾ ਦੇਸ਼ ਕਾ ਜਗ੍ਹਾ ਕਿਸਾਨ ਹੀ ਨੇ ਬਾਕੀ ਲਈ ਉਹ ਪ੍ਰਤੀਬੱਧਤਾ ਹੈ ਕਿ ਵੀ ਆਪਣੋ ਕ੍ਰਿਸ਼ੀ ਕੋ ਜੋ ਵਿਕਾਸ ਕਾਰੀ ਆ ਮਾਨੇ ਦੇਖੋ ਵਿਸ਼ਵ ਸਤਰ ਪਰ ਮਤਲਬ ਵੈਸ਼ਵਿਕ ਸਤਰ ਪਰ ਮੰਨ ਲਓ ਵਿਸ਼ਵ ਸਤਰ ਪਰ ਸਨਮਾਨ ਮਿਲਿਆ ਆਪਣੇ ਲਈ ਦੇਖੋ ਗੌਰਵ ਕੀ ਬਾਤ ਹੈ ਇਸ ਲਈ ਆਪਣਾ ਜਗ੍ਹਾ ਕਿਸਾਨ ਬਹਿਣ ਬਾਈ ਬੇ ਔਰ ਆਪਣਾ ਜਗ੍ਹਾ ਮਾਨਯ ਪ੍ਰਧਾਨ ਮੰਤਰੀ ਜੀ ਹੀ ਬਾਂਕਾ ਜਗ੍ਹਾ ਖੇਤੀਬਾੜੀ ਕਮਾਈ ਨੇ ਖਾਦੇ ਕ੍ਰਿਸ਼ੀ ਕਮਾਈ ਨੇ ਜਗ੍ਹਾ ਨਵਾਚਾਰ ਹੋਇਆ ਔਰ ਜੋ ਉਤਕ੍ਰਿਸ਼ਟ ਯੋਗਦਾਨ ਦੇ ਉਹ ਵੀ ਨੇ ਦੇਖੋ ਵਿਸ਼ਵ ਸਤਰ ਪਰ ਸਨਮਾਨ ਮਿਲਿਆ ਉਹ ਆਪਣੇ ਲਈ ਗੌਰਵ ਕੋ ਵਿਸ਼ੇ ਹੈ ਕਿਉਂਕਿ ਆਪਣਾ ਜਗ੍ਹਾ ਪ੍ਰਧਾਨ ਮੰਤਰੀ ਜੀ ਹੀ ਬਾਂਕੇ ਨੇਤ੍ਰਿਤਵ ਕਮਾਈ ਨੇ ਆਪਣੋ ਜੋ ਕਿਸਾਨ ਵਰਗ ਹੈ ਵੀ ਕੇ ਲਈ ਦੇਖੋ ਬਹੁਤ ਹੀ ਮਹੱਤਵਪੂਰਨ ਯੋਜਨਾਵਾਂ ਹੀ ਦੇਖੋ ਲਾਗੂ ਹੋਈ ਔਰ ਬਾਂਕੋ ਲਾਭ ਵੀ ਸਿੱਧੂ ਆਪਣੇ ਕਿਸਾਨਾਂ ਨੇ ਮਿਲਣ ਵੀ ਲੱਗ ਰਹੇ ਤੋ ਆਪ